0: ਲੂਟਰ ਪਾਰਟੀ ਜਿਹੜੀ ਆ ਦਿੱਲੀ ਵਾਲੇ ਇਹ ਲੁੱਟ ਕੇ ਸਾਰਾ ਲੈ ਗਏ, ਲੇਕਿਨ ਉਹਦੀ ਸਜ਼ਾ ਜਿਹੜੀ ਆ ਤੁਹਾਨੂੰ ਭੁਗਤਣੀ ਪੈਣੀ।
1: ਪੁਲਿਸ ਕੋ ਭਗਵੰਤ ਮਾਨ ਕੇਜਰੀਵਾਲ ਨੇ ਆਪਣਾ ਨੌਕਰ ਬਣਾ ਰੱਖਿਆ ਹੈ ਪੰਜਾਬ ਮੇਂ। ਏਡੀ ਜੋ ਡੀਜੀਪੀ ਪੰਜਾਬ ਕਾ ਹੈ ਗੌਰਵ ਯਾਦਵ, ਉਹ ਕੱਚਾ ਡੀਜੀਪੀ ਹੈ ਪਿਛਲੇ 4-4.5 ਸਾਲ ਸੇ। ਇਸ ਲਈ ਪੰਜਾਬ ਬਹੁਤ ਸੀਰੀਅਸ ਕ੍ਰਾਈਸਿਸ ਮੇਂ ਹੈ, ਔਰ ਮੈਂ ਸਮਝਦਾ ਹਾਂ ਕਿ ਰਾਸ਼ਟਰਪਤੀ ਕੋ ਇਸਕਾ ਸੰਗਿਆਨ ਲੈਣਾ ਚਾਹੀਏ, ਔਰ ਇਸਕੇ ਸਾਥ ਸਾਥ ਜੋ ਕਰਪਸ਼ਨ ਹੈ ਉਸਕਾ ਤੋ ਬਹੁਤ ਜ਼ਿਆਦਾ ਇਸ ਵਕਤ ਬੋਲਬਾਲਾ ਹੋ ਚੁੱਕਾ ਹੈ, ਔਰ ਚੀਫ ਮਿਨਿਸਟਰ ਆਪ ਖੁਦ ਉਸਕੀ ਵਾਈਫ ਕੇ ਉੱਪਰ ਇਲਜ਼ਾਮ ਲੱਗੇ 5 ਕਰੋੜ ਕੇ। ਉਸਕੇ ਓਐਸਡੀ ਕੇ ਮੁਤਲਕ ਈਡੀ ਨੇ 4 ਚਿੱਠੀਆਂ ਲਿਖੀ ਹੈ ਡੀਜੀਪੀ ਪੰਜਾਬ ਕੋ ਕਿ ਓਐਸਡੀ ਘੁੰਮਣ ਕੇ ਖਿਲਾਫ ਐਫਆਈਆਰ ਦਰਜ ਕੋਲ ਨਹੀਂ, ਲੇਕਿਨ ਨਹੀਂ ਕੀ। ਸੋ ਆਪ ਅੰਦਾਜ਼ਾ ਲਗਾ ਸਕਦੇ ਹੈ ਕਿ ਅੱਜ ਪੰਜਾਬ ਮੇਂ ਕਿਸ ਤਰ੍ਹਾਂ ਕੀ ਪੁਲਿਸਿੰਗ ਹੋ ਰਹੀ ਹੈ।
2: ਮੁੱਖ ਮੰਤਰੀ ਸਾਹਿਬ ਨਾਲ ਪੁੱਛਣਾ ਚਾਹੁੰਦਾ ਕਿ ਹੁਣ ਕੀ ਜਵਾਬ ਦਓਗੇ? ਅਸੀਂ ਕਹਿੰਦੇ ਕਿ ਅਸੀਂ ਕੱਟੜ ਇਮਾਨਦਾਰ ਹੈ, ਪਰ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਕੱਟੜ ਬੇਈਮਾਨ। ਆਹ ਤੁਸੀਂ ਹੁਣੇ ਦੇਖ ਰਹੇ ਹੋ ਲੋਕਾਂ ਦੀ ਜਿਹੜੀ ਅੰਦਰ ਵੀ ਦੇਖਿਆ ਕਿ ਕਿਸ ਹਿਸਾਬ ਦੇ ਨਾਲ ਜਿਹੜੇ ਗਵਰਨਮੈਂਟ ਦੇ ਪੈਸੇ ਜਾਂਦੀ ਧੱਜੀਆਂ ਉਡਾਈਆਂ ਜਾ ਰਹੀਆਂ। ਅਤੇ ਮੈਂ ਪੁੱਛਣਾ ਚਾਹੁੰਦਾ ਕਿ ਇਮਾਨਦਾਰ ਸਾਹਿਬ, ਇਹ ਕਿਸਾਨ ਦੀ ਲੁੱਟ ਸੁੱਟ ਨੂੰ ਕੌਣ ਰੋਕੇਗਾ? ਇਹ ਜਿਹੜੀ ਚੀਜ਼ ਹੋਈ ਹੈ, ਨਾਲ ਹੀ ਇਹਦੇ ਉੱਤੇ ਮੈਂ ਮੁੱਖ ਮੰਤਰੀ ਸਾਹਿਬ ਪੁੱਛਣਾ ਚਾਹੁੰਦਾ ਕਿ ਅੱਜ ਤੁਹਾਡੀ ਸਟੇਟਮੈਂਟ ਆਉਣੀ ਚਾਹੀਦੀ ਹੈ। ਸਟੇਟਮੈਂਟ ਨਹੀਂ, ਇਹਦੇ 'ਤੇ ਕੱਟੜ ਇਮਾਨਦਾਰ ਜਿਹੜਾ ਹੁੰਦਾ ਉਹਨੂੰ ਤਾਂ ਰਿਜ਼ਾਈਨ ਕਰ ਦੇਣਾ ਚਾਹੀਦਾ।
3: Well, Punjab's law and order is under intense political scrutiny after 3 separate shooting incidents in just 72 hours. On October 4th, an ASI was shot in the arm while in Amritsar, while former Sarpanch Navtej Singh Neetu was shot dead in Tarantaran. A day earlier, influencer Mad Sandhu was shot dead in Amritsar. The opposition has now trained its gun on Bhagwat Mann government, accusing it of failing to control crime and gang violence. The BJP has targeted the Punjab government over the state's law and order situation. Sambit Patra of the BJP cited recent killings, alleging that the law and order had deteriorated under the Aam Aadmi Party government. He demanded answers from the Punjab government on situation. Congress Punjab in charge Sachin Pilot has alleged that gangsters are firing openly, extortion rackets are operating from jails, and even drugs that are being delivered to homes on phone orders.
4: ये ड्यूटी करने के बाद जीआरपी अमृतसर से मोटरसाइकिल पे अपने सिविल ड्रेस में घर आ रहे थे, तो घर से करीब 1 किलोमीटर पहले ही जो यहाँ एक नहर पड़ती है अजराला, और वहाँ 3 जो अननोन पर्सन है मोटरसाइकिल सवार, उन्होंने एक फायर किया है, और फॉर्चुनेटली जो इसका पूरी तरह बचाव हो गया है और सिविल हॉस्पिटल एडमिट है। कार्रवाई शुरू कर दी है, हर एंगल जो देखा जा रहा है, जैसे भी कोई बात सामने आएगी, कोई एविडेंस सामने आएगा, तो उसी हिसाब से कार्रवाई हमें।
5: पंजाब के अंदर जो आज कल भी सरपंच की हत्या कर दी गई, गैंगस्टर खुलेआम गोलियां दाग रहे हैं, एनकाउंटर हो रहे हैं, लोग जेलों से बैठकर फिरौती मांग रहे हैं, तो वहाँ लॉ एंड ऑर्डर कलेप्स कर चुका है। और जो चिट्टा को ड्रग्स बोलते हैं, बड़ी जानलेवा ऐसी ड्रग्स हैं जो ऐसी मतलब फोन पर होम डिलीवरी हो रही है ड्रग्स की, वो संभालने में आम आदमी पार्टी सरकार बिल्कुल फेल हो चुकी है। बड़ा एंटी इनकम्बेंसी है, और वहाँ हम लोगों ने ताकत से जमीन पर हम लोग उतरे हैं, और पंजाब में मुझे लगता है कि हम अच्छे बहुमत से सरकार बना।
6: पंजाब दे विच थां थां गोलियां बज रही ने, पर पंजाब सरकार सुती पई है। पिछले 4.5 साल दे विच कदे कबड्डी खिडारी, कदे कलाकार, कदे कोई व्यापारी, कोई वर्ग ऐसा नहीं जिन्हों गोलियां मार के ना मारिया गया। डर ते सहम दा माहौल। पंजाब दीआं मावां इस गल्लां तों चिंतित ने कि उहदा पुत घरों जावेगा, वापस आवेगा कि नहीं आवेगा। ये हालात पंजाब दे विच बणे होए ने, कानून व्यवस्था बुरी तरह तहस नहस हो चुकी है। व्यापारी, किसान, मैं समझदा कि मुलाजम, चाहे कोई वर्ग का भी आगू है, हरेक वर्ग अज इस गल दे डरो है कि घरों बाहर निकलीए कि ना निकलीए।
3: Moving on to the other big story that we're tracking here on NDTV, it's about the latest as far as the Fly Dubai horror is concerned. Well, the latest interrogation details of Omani co-pilot Hamam Al-Hamami point to a plan that investigators say was conceived long before the Fly Dubai flight. According to the confessions, he allegedly researched airlines flying to Israel, joined Fly Dubai with the route in mind, carried out the recce during repeated visits to Israel and even aborted an earlier attempt in July. Investigators say his ultimate plan was to take control of the aircraft, kill the captain, maintain the appearance of a routine flight and then crash the plane into a target in Israel. Here's more in this report.
7: The latest confessions of Omani co-pilot Hammam al-Hammami detail just how long he had been planning his attack and what he ultimately intended to do. Investigators say the plan existed even before he joined Fly Dubai. He says that he researched airlines that flew to Tel Aviv and deliberately sought employment with one that would put him on the Israel route. Once he was flying for Fly Dubai, he visited Israel several times, and those visits became reconnaissance missions. During one visit to the Ben Gurion Airport in June, he focused on gathering information and preparing his attack. The first attempt was supposed to happen in July. He decided to seize an aircraft then, but abandoned the plan at the last moment because he had become friendly with one of the crew members. But the larger plan remained. His intention was to kill Captain Smith Machar inside the locked cockpit, take complete control of the aircraft, and then continue flying toward Israel as though absolutely nothing was wrong. That normality was crucial to the plan. He wanted the aircraft to receive its normal clearances, make what appeared to be a perfectly routine approach to Ben Gurion Airport, and give Israeli authorities no reason to suspect that the plane had been hijacked. Only in the final moments would he reveal his true intention. According to interrogation details, al-Hammami wanted to crash the aircraft onto the Ben Gurion Airport, either into a building at the airport or onto another aircraft. Other reports say a Tel Aviv high-rise was also contemplated. And there was reportedly a fallback target. If he could not reach Israel, he allegedly intended to crash the aircraft into a US military base in Jordan. So what happened aboard the Fly Dubai flight was not a spontaneous act or a moment of madness. Investigators are describing a plan conceived well before he joined Fly Dubai, refined during repeated trips to Israel, aborted once in July, and finally attempted months later.
3: And with that, it's time for us to slip into a very quick break. Don't go anywhere. News and update continue on the other side.
8: A verdict can change a business. A law can reshape an industry. A regulation can create an opportunity or a risk. Because what happens in courts could have a direct impact on your business. Join me as I decode what legal decisions mean for markets, businesses, and investments. Closing argument, only on NTV Profit.
9: This is a world between orders. Uncertain. Unwritten. As global equations shift, Prime Minister Narendra Modi will lead the conversation at the NDTV World Summit 2026 to decode the shifts, redraw possibilities. NDTV World Summit 2026, a world between orders. 22nd and 23rd October, New Delhi.